0: ਸੋਹਣਿਓ ਕਿੱਦਾਂ ਦੀ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਔਰ ਅਗਲਾ ਘੰਟਾ ਬਹੁਤ ਜ਼ਿਆਦਾ ਖਾਸ ਹੋਣੇ ਵਾਲਾ ਹੈ, ਕਿਉਂਕਿ ਥੋੜ੍ਹੀ ਦੇਰ ਮੇਂ ਹਮਾਰੇ ਸਟੂਡੀਓ ਮੇਂ ਤਿੰਨ ਗੈਸਟ ਹੋਣੇ ਵਾਲੇ ਹੈ। ਔਰ ਸ਼ਾਮ ਕੇ ਟਾਈਮ ਪੇ ਅਗਰ ਸ਼ਾਮ ਥੋੜ੍ਹੀ ਸੀ ਔਰ ਮਿਊਜ਼ੀਕਲ ਹੋ ਜਾਏ ਔਰ ਆਪਕੋ ਮਿਊਜ਼ਿਕ ਕੇ ਬਾਰੇ ਮੇਂ ਸੁਣਨੇ ਕੇ ਲੀਏ ਮਿਲ ਜਾਏ ਔਰ ਗਾਣੇ ਵਾਣੇ ਜੋ ਹੈ ਵੋ ਹੋਂ ਥੋੜ੍ਹਾ ਸਾ ਲਾਈਵ ਸਟੂਡੀਓ ਮੇਂ, ਤਬ ਔਰ ਜ਼ਿਆਦਾ ਮਜ਼ਾ ਆਤਾ ਹੈ। ਮੁਝੇ ਐਸੀ ਸ਼ਾਮੇਂ ਬਹੁਤ ਜ਼ਿਆਦਾ ਖੂਬਸੂਰਤ ਲੱਗਦੀ ਹੈ, ਕਿਉਂਕਿ ਮੈਂ ਮਿਊਜ਼ਿਕ ਸੇ ਮਤਲਬ ਮੁਝੇ ਮਿਊਜ਼ਿਕ ਇਤਨਾ ਜ਼ਿਆਦਾ ਪਿਆਰਾ, ਬਸ ਗਾਣੇ ਨਹੀਂ ਆਤਾ ਮੇਰੇ ਕੋ, ਮਗਰ ਗਾਣਾ ਸੋਚੋ ਮੇਰੇ ਕੋ ਆਤਾ ਹੋਤਾ ਤੋ ਕਿਆ ਹੀ ਤਬਾਹੀ ਮਚਾ ਦੇਤੀ ਯਾਰ, ਮੈਂ ਰੋਜ਼ ਗਾਣੇ ਸੁਣਾਤੀ ਹੂੰ ਆਪਕੋ, ਬਚ ਗਏ ਆਪ। ਠੀਕ ਹੈ, ਸੋ ਤਿੰਨ ਜੋ ਗੈਸਟ ਹੋਣੇ ਵਾਲੇ ਹੈ ਮੇਰੇ ਸਟੂਡੀਓ ਮੇਂ ਆਜ ਸ਼ੋ ਪਰ, ਬਹੁਤ ਹੀ ਕਮਾਲ ਕੇ ਹੋਣੇ ਵਾਲੇ, ਕਿਆ ਹੈ ਕਿਆ ਸੀਨ ਹੈ ਵੋ ਸਾਰੀ ਬਾਤੇਂ ਆਪਕੋ ਅਗਲੇ ਘੰਟੇ ਪਤਾ ਲੱਗੇਂਗੀ।
1: ਮੇਰਾ ਹੋ ਗਿਆ ਹੈ ਬਾਤ ਹੈ ਹਸੀ ਯੇ, ਮੇਰਾ ਹੋ ਗਿਆ ਹੈ ਆਏ ਨਾ ਯਕੀਨ ਯੇ।
0: ਔਰ ਇਸ ਗਾਣੇ ਸੇ ਆਜਕਲ ਬੜਾ ਪਿਆਰ